ਜਵਾਨ ਤੇਰਾ ਰੂਪ ਠੱਠ ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਥੋੜਾ ਗੋਰਾ ਰੰਗੀ ਉੱਤ ਮੀਰ ਕਾਂਜੀ ਤੋਰ ਥੋੜਾ ਗੋਰਾ ਰੰਗੀ ਉੱਤ ਮੀਰ ਕਾਂਜੀ ਤੋਰ ਨਹੀਂ ਤੇਰੇ ਜਿਹੀ ਸੋਹਣੀ ਕੋਈ ਨਾਲ ਮੁੰਡਿਆਂ ਤੋਂ ਬਚ ਕੇ